ਕਾਠੀ ਛਾਤ ਜੀਣੇ ਉਹ ਬ੍ਰਹਮ ਮੇਲ ਜੀਣੇ ਪਰ ਜਾਮਿਆ ਕੋ ਧੋ ਪਾਣੀ ਢਾਲ ਦੀਏ ਦੀ ਨਾ ਰੁੱਦ ਕੋ ਜੀ ਕੋ ਮਾਦ ਨੂੰ ਬਗਾੜ ਰਲੂ ਜੀ ਜੋ ਰਾਣੀ ਜੇ ਠਾਣੀ।